ਵਿਆਹੀਕਾ ਨਾ ਛੇ ਸੁਮਰਾ ਸਦਾ ਦਾ ਲੇਵਨਾਈ ਦਾ ਪੋਜ਼ਾ ਨਾ ਬੋਹੀਗੀ ਸੁਮਰਾ ਸਦਾ ਦਾ ਲੇਵਨਾਈ ਦਾ ਪੋਜ਼ਾ ਨਾ ਬੋਹੀਗੀ ਦਯਾਰ ਦਿਦੰਤਾ ਪੋਸ਼ੇ ਬੋਸ਼ੇ ਬੋ ਬਾਰਾਨ ਕਿਲਾੜੋ ਖਜ ਡੇਰ ਮਨਨਾ ਥੈਂਕ ਯੂ ਸੋ ਮਚ ਯੋ ਜਹਾਨ ਮਨਨਾ ਪ੍ਰੋਗਰਾਮ ਸੇ ਮੈਸੇਜ ਕੋ ਬੋਲੇ